ਹੰਗਾਰਕ ਬਦਗੀ ਮਾਇਕਈ ਮਰੀ ਮਾਲੀਅਮ ਚੁਥੀਣੀ ਪਾਨ ਸੁੰਗਾ ਮਾ ਪੰਦ ਲਈ ਬਾ ਉਰੀ ਨਉ ਪਾਲ ਹੈ ਪਾਲ ਲੈ ਪਾਲ ਤਲਾ ਨ ਪਾਮੇਲ ਵਾਂਗ ਥੋਈ ਬੋ ਉਸੀ ਵੈਰਾ ਵਾਹੀ ਖੋਇਰਾ ਨਮੂ ਤਾਈ ਬੰਗ ਪਾਨ ਬਪੂ ਨ ਮਕਸੀ ਯੰ ਬਾਨ ਮਪੂ ਸੀ ਦ ਬਗੀ ਮਿੰਗ ਲੈਨ ਮਿ ਖੈ ਸਕਤ ਬਈ ਆਦੀ ਸੋਂ ਦੇ ਬਈ ਆਦੀ ਮਪੂ ਗੀ ਸਿੰਥਾ ਪਾਂਗ ਦ ਬਈ ਆਦੀ ਹਾਇ ਰਗਲ ਦਨਾ।

ਧਰਮ ਸੰਦੂਕ ਤੋਂ ਤਾਂ ਹੰਜਰ ਵਸੀ ਆਕਾਸ਼ਵਾਣੀ ਇੰਫਾਲ ਐਫ ਐਮ ਸੰਗਾਈ ਚੈਨਲ ਦੇਗੀ ਪੁੰਫਮ ਮਸਿਦਾ ਮੁੱਖ ਪੂਰਨ ਲਕਸ਼ਰੀ ਲਿਸਨਰ ਚੋਇਸ ਕੋਈ ਯੂਟਿਊਬ ਲਾਈਵ ਚੈਟ ਲੈ ਵੀਰੀਬਾ ਮਰੂਪ ਸਿੰਘ ਨੇ ਖਨਬੀਰਕ ਪਾ ਤਾਵੀਨਿੰਗ ਬਾ ਇਸੇ ਸਿੰਘ ਲਾਂਠੁਕਸਗਨੀ ਇਸੇ ਖਨਬੀਰਕਨਬਗੀਦਮਕਤਾ ਮਰੂਪ ਸਿੰਘ ਨਾ ਯੂਟਿਊਬ ਆਕਾਸ਼ਵਾਣੀ ਇੰਫਾਲ ਸੰਗਾਈ ਚੈਨਲ ਹਾਂਡੁਕ ਪੀਦੁਨਾ ਅਪਾਮਬਾ ਤਾਵੀਨਿੰਗ ਬਾ ਇਸੇ ਖਨਬੀਰਕਨਬਾ ਨੋਲੂ ਨੋ ਨਿੰਗ ਸਿੰਘ ਜਰੇ।